0: ਸਿਕਾ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: Olive Suno Radio Network, Qatar's number one Asian radio network.
2: Hi Radio Olive 106.3 listeners, this is Akshay Kumar.
3: और मेरे और मेरे परिवार वालों की तरफ से आप सभी सुनने वालों को Happy Independence Day.
4: You are listening to Radio Olive 106.3 FM.